ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਬਲਵਿੰਦਰ ਸਿੰਘ ਸੋਢੀ ਤੋਂ ਵਾਰਤਾ ਪੰਜਾਬੀ ਪੱਤਰਕਾਰੀ ਦਾ ਸਫ਼ਰ। ਇਸ ਤੋਂ ਇਲਾਵਾ ਇੱਕ ਆਵਾਜ਼ ਲੜੀ ਹੇਠ ਅਸੀਂ ਤੁਹਾਨੂੰ ਸੁਣਵਾਵਾਂਗੇ ਗੁਰਮੀਤ ਬਾਵਾ ਦੇ ਗਾਏ ਹੋਏ ਕੁਝ ਗੀਤ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਖਾਸ ਚਰਚਾ ਨਾਲ। ਅੱਜ ਵਿਸ਼ਵ ਖੂਨਦਾਨ ਦਾਤਾ ਦਿਵਸ ਹੈ, ਯਾਨੀ ਵਰਲਡ ਬਲੱਡ ਡੋਨਰ ਡੇ। ਹਰ ਸਾਲ 14 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ ਇਹ ਦਿਨ। ਇਸ ਵਿਸ਼ੇਸ਼ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਅਤੇ ਸਵੈ ਇੱਛੁਕ ਖੂਨਦਾਨੀਆਂ ਦਾ ਧੰਨਵਾਦ ਕਰਨਾ ਹੈ। ਇਹ ਦਿਨ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾਕਟਰ ਕਾਰਲ ਲੈਂਡਸਟੇਨਰ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਮਨੁੱਖੀ ਖੂਨ ਦੇ AB O ਬਲੱਡ ਗਰੁੱਪਾਂ ਦੀ ਖੋਜ ਕੀਤੀ ਸੀ। ਉਹਨਾਂ ਦੀ ਇਸ ਖੋਜ ਨੇ ਚਿਕਿਤਸਾ ਵਿਗਿਆਨ ਦੀ ਦੁਨੀਆ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਂਦੀ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਰਾਹ ਪੱਧਰਾ ਕੀਤਾ। ਖੂਨਦਾਨ ਨੂੰ ਮਨੁੱਖਤਾ ਦਾ ਸਭ ਤੋਂ ਵੱਡਾ ਦਾਨ ਯਾਨੀ ਮਹਾਨ ਦਾਨ ਮੰਨਿਆ ਜਾਂਦਾ ਹੈ। ਮਨੁੱਖ

0: ਤੁਹਾਡੇ ਸਰੀਰ ਵਿੱਚ ਖੂਨ ਦਾ ਕੋਈ ਹੋਰ ਬਦਲ ਨਹੀਂ ਹੈ ਅਤੇ ਇਸ ਨੂੰ ਕਿਸੇ ਫੈਕਟਰੀ ਜਾਂ ਲੈਬੋਰੇਟਰੀ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ। ਇਹ ਸਿਰਫ ਇੱਕ ਇਨਸਾਨ ਦੇ ਸਰੀਰ ਵਿੱਚੋਂ ਹੀ ਦੂਜੇ ਇਨਸਾਨ ਦੇ ਸਰੀਰ ਵਿੱਚ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਹਾਦਸਿਆਂ ਦੇ ਸ਼ਿਕਾਰ ਲੋਕਾਂ, ਗੰਭੀਰ ਬਿਮਾਰੀਆਂ ਜਿਵੇਂ ਕੈਂਸਰ, ਥੈਲਾਸੀਮੀਆ ਅਤੇ ਜਣੇਪੇ ਦੌਰਾਨ ਔਰਤਾਂ ਨੂੰ ਅਕਸਰ ਖੂਨ ਦੀ ਸਖਤ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇੱਕ ਖੂਨਦਾਨੀ ਵੱਲੋਂ ਦਿੱਤਾ ਗਿਆ ਖੂਨ ਕਿਸੇ ਮਰ ਰਹੇ ਵਿਅਕਤੀ ਨੂੰ ਨਵਾਂ ਜੀਵਨ ਪ੍ਰਦਾਨ ਕਰ ਸਕਦਾ ਹੈ। ਇੱਕ ਵਾਰ ਕੀਤੇ ਗਏ ਖੂਨਦਾਨ ਨਾਲ ਤਿੰਨ ਵੱਖ ਵੱਖ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ, ਕਿਉਂਕਿ ਖੂਨ ਨੂੰ ਲਾਲ ਸੈੱਲ, ਪਲਾਜ਼ਮਾ ਅਤੇ ਪਲੇਟਲੈਟਸ ਵਿੱਚ ਵੰਡਿਆ ਜਾ ਸਕਦਾ ਹੈ। ਸਮਾਜ ਵਿੱਚ ਖੂਨਦਾਨ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਅਤੇ ਅਫਵਾਹਾਂ ਫੈਲੀਆਂ ਹੋਈਆਂ ਨੇ। ਬਹੁਤ ਸਾਰੇ ਲੋਕ ਸੋਚਦੇ ਨੇ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਏ ਜਾਂ ਕੋਈ ਬਿਮਾਰੀ ਲੱਗ ਸਕਦੀ ਏ, ਪਰ ਵਿਗਿਆਨਿਕ ਤੌਰ ਤੇ ਇਹ ਬਿਲਕੁਲ ਗਲਤ ਏ। ਕੋਈ ਵੀ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਦੇ ਵਿਚਕਾਰ ਹੋਵੇ, ਹਰ 3 ਮਹੀਨਿਆਂ ਬਾਅਦ ਆਸਾਨੀ ਨਾਲ ਖੂਨਦਾਨ ਕਰ ਸਕਦਾ ਏ। ਖੂਨਦਾਨ ਕਰਨ ਤੋਂ ਬਾਅਦ ਸਰੀਰ ਕੁਝ ਹੀ ਦਿਨਾਂ ਵਿੱਚ ਨਵਾਂ ਖੂਨ ਬਣਾ ਲੈਂਦਾ ਹੈ। ਇਸ ਨਾਲ ਖੂਨਦਾਨੀ ਦੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਕਈ ਸਿਹਤ ਲਾਭ ਹੁੰਦੇ ਨੇ, ਜਿਵੇਂ ਕਿ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘਟਣਾ ਅਤੇ ਸਰੀਰ ਵਿੱਚ ਆਇਰਨ ਦੀ ਮਾਤਰਾ ਸੰਤੁਲਿਤ ਰਹਿਣਾ। ਵਿਸ਼ਵ ਖੂਨਦਾਨ ਦਾਤਾ ਦਿਵਸ ਦੇ ਮੌਕੇ ਤੇ ਦੁਨੀਆ ਭਰ ਵਿੱਚ ਹਸਪਤਾਲਾਂ, ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਲਗਾਏ ਜਾਂਦੇ ਨੇ। ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੈਮੀਨਾਰ, ਰੈਲੀਆਂ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਨੇ। ਨਿਸ਼ਕਰਸ਼ ਵਜੋਂ ਖੂਨਦਾਨ ਕੇਵਲ ਇੱਕ ਸਮਾਜਿਕ ਜ਼ਿੰਮੇਵਾਰੀ ਹੀ ਨਹੀਂ, ਸਗੋਂ ਇੱਕ ਪਰਮ ਧਰਮ ਏ। ਇਹ ਜਾਤ ਪਾਤ, ਰੰਗ ਅਤੇ ਨਸਲ ਦੇ ਭੇਦ ਭਾਵ ਤੋਂ ਉੱਪਰ ਉੱਠ ਕੇ ਇਨਸਾਨੀਅਤ ਨੂੰ ਜੋੜਨ ਦਾ ਕੰਮ ਕਰਦਾ ਏ। ਸਾਨੂੰ ਸਾਰਿਆਂ ਨੂੰ ਇਸ ਦਿਨ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਨਿਯਮਿਤ ਰੂਪ ਵਿੱਚ ਖੂਨਦਾਨ ਕਰਾਂਗੇ ਅਤੇ ਦੂਜਿਆਂ ਨੂੰ ਵੀ ਇਸ ਨੇਕ ਕਾਰਜ ਲਈ ਪ੍ਰੇਰਿਤ ਕਰਾਂਗੇ, ਤਾਂ ਜੋ ਖੂਨ ਦੀ ਕਮੀ ਕਾਰਨ ਕਿਸੇ ਵੀ ਮਾਸੂਮ ਦੀ ਜਾਨ ਨਾ ਜਾਵੇ। ਇਸ ਮਹੱਤਵਪੂਰਨ ਚਰਚਾ ਤੋਂ ਬਾਅਦ ਸਰੋਤਿਓ, ਆਓ ਹੁਣ ਸੁਣਦੇ ਹਾਂ ਬਲਵਿੰਦਰ ਸਿੰਘ ਸੋਢੀ ਤੋਂ ਵਾਰਤਾ, ਪੰਜਾਬੀ ਪੱਤਰਕਾਰੀ ਦਾ ਸਫ਼ਰ।
1: ਪੰਜਾਬੀ ਪੱਤਰਕਾਰੀ ਦਾ ਮੁੱਢ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਪੰਜਾਬ ਵਿੱਚ ਇਸ ਦੀਆਂ ਧਾਰਮਿਕ ਅਤੇ ਸੁਧਾਰਵਾਦੀ ਲਹਿਰਾਂ ਦਾ ਹੈ। 19ਵੀਂ ਸਦੀ ਦੇ ਅੰਤ ਤੋਂ ਪਹਿਲਾਂ ਧਾਰਮਿਕ ਅਤੇ ਸੁਧਾਰਵਾਦੀ ਲਹਿਰਾਂ ਨੇ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਵਿੱਚ ਆਪਣਾ ਰੋਲ ਨਿਭਾਇਆ। ਪੰਜਾਬੀ ਪੱਤਰਕਾਰੀ ਭਾਰਤੀ ਪੱਤਰਕਾਰੀ ਨਾਲੋਂ ਅੱਧੀ ਪੁਰਾਣੀ ਹੈ, ਭਾਵ 100 ਸਾਲ ਤੋਂ ਵੀ ਘੱਟ। ਭਾਰਤ ਦੇ ਪਹਿਲੇ ਅਖਬਾਰ ਬੰਗਾਲ ਗਜ਼ਟ ਨੇ 21 ਜਨਵਰੀ 1780 ਨੂੰ ਕਲਕੱਤੇ ਤੋਂ ਆਪਣਾ ਪ੍ਰਕਾਸ਼ਨ ਸ਼ੁਰੂ ਕੀਤਾ। ਗੁਰਮੁਖੀ ਅਖਬਾਰ ਪੰਜਾਬੀ ਭਾਸ਼ਾ ਦਾ ਪਹਿਲਾ ਅਖਬਾਰ ਹਫ਼ਤਾਵਾਰੀ ਲਾਹੌਰ ਤੋਂ 10 ਨਵੰਬਰ 1880 ਨੂੰ ਸ਼ੁਰੂ ਹੋਇਆ। ਇਹ ਲਿਥੋ ਪ੍ਰੈਸ 'ਤੇ ਛਪਿਆ ਅਤੇ ਇਸ ਦੇ ਸੰਪਾਦਕ ਭਾਈ ਗੁਰਮੁਖ ਸਿੰਘ ਸਨ। ਇਹ ਅਖਬਾਰ ਸਿੰਘ ਸਭਾ ਲਹਿਰ ਦਾ ਸਮਰਥਕ ਸੀ। ਇਸ ਨੂੰ ਸਿੰਘ ਸਭਾ ਅੰਮ੍ਰਿਤਸਰ ਨੇ 1883 ਵਿੱਚ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੇ 10 ਪੰਨੇ ਸਨ। 1867 ਵਿੱਚ ਅਖਬਾਰ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਜੀ ਨਾਂ ਹੇਠ ਦਾ ਪੰਦਰਵਾੜਾ ਸ਼ੁਰੂ ਹੋਇਆ। ਅੰਮ੍ਰਿਤਸਰ ਤੋਂ ਮੁਨਸ਼ੀ ਹਰੀ ਨਾਰਾਇਣ ਅਤੇ ਫਿਰ ਫਿਰਾਇਆ ਲਾਲ ਇਸ ਦੇ ਸੰਪਾਦਕ ਸਨ। ਇਹ ਪੰਜਾਬੀ ਦਾ ਪਹਿਲਾ ਅਖਬਾਰ ਸੀ, ਉਹ ਵੀ ਗੁਰਮੁਖੀ ਲਿਪੀ ਵਿੱਚ। ਇਸ ਪੇਪਰ ਨੂੰ ਹੱਥ ਲਿਖਤ ਕਾਪੀ ਤੋਂ ਛਾਪਿਆ ਜਾਂਦਾ ਸੀ। ਇਸ ਵਿੱਚ ਸਰਕਾਰੀ ਇਸ਼ਤਿਹਾਰ, ਅਦਾਲਤੀ ਨੋਟਸ ਛਪਦੇ ਸਨ, ਜੋ ਆਮਦਨ ਦਾ ਸਾਧਨ ਕਿਹਾ ਜਾਂਦਾ ਸੀ। ਪੰਜਾਬੀ ਪੱਤਰਕਾਰੀ ਦੇ ਵਿਕਾਸ ਵਿੱਚ ਵੱਖ ਵੱਖ ਸਿੰਘ ਸਭਾਵਾਂ ਅਤੇ ਚੀਫ ਖਾਲਸਾ ਦੀਵਾਨ ਨੇ ਅਹਿਮ ਭੂਮਿਕਾ ਨਿਭਾਈ। ਭਾਵੇਂ 1876 ਤੋਂ ਪਹਿਲਾਂ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਦੇ ਪਰਚੇ ਛਪ ਚੁੱਕੇ ਸਨ, ਫਿਰ ਵੀ ਪੰਜਾਬੀ ਭਾਸ਼ਾ ਦਾ ਪਹਿਲਾ ਪਰਚਾ ਇਸ ਦੇ ਅਸਲ ਅਰਥਾਂ ਵਿੱਚ ਛਪਿਆ, ਜੋ ਲਾਹੌਰ ਤੋਂ June 1876 ਵਿੱਚ ਭਾਈ ਪ੍ਰਤਾਪ ਸਿੰਘ ਗਿਆਨੀ ਦੁਆਰਾ ਅਕਾਲੀ ਪ੍ਰਕਾਸ਼ ਸਿਰਲੇਖ ਹੇਠ ਛਪਿਆ। ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਇਹ ਪਹਿਲਾ ਸ਼ੁੱਧ ਪੰਜਾਬੀ ਭਾਸ਼ਾ ਦਾ ਪੇਪਰ ਸੀ। ਇਸ ਲਈ 1886 ਵਿੱਚ ਗੁਰਮੁਖੀ ਅਖਬਾਰ ਆਇਆ ਤਾਂ ਭਾਈ ਪ੍ਰਤਾਪ ਸਿੰਘ ਨੇ ਆਪਣਾ ਪੇਪਰ ਬੰਦ ਕਰ ਦਿੱਤਾ ਅਤੇ ਨਵੇਂ ਪੇਪਰ ਨੂੰ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਗੁਰਮੁਖੀ ਅਖਬਾਰ ਦਾ ਵੱਡਾ ਹਿੱਸਾ ਕੇਵਲ ਖਬਰਾਂ ਦੇ ਲਈ ਵਰਤਿਆ ਜਾਣ ਲੱਗਾ, ਕਿਉਂਕਿ ਇਸ ਨੂੰ ਪੁਸਤਕ ਦੇ ਰੂਪ ਵਿੱਚ ਸੰਭਾਲਿਆ ਨਹੀਂ ਜਾ ਸਕਦਾ ਸੀ। ਭਾਈ ਗੁਰਮੁਖ ਸਿੰਘ ਨੇ 12 ਜੂਨ 1886 ਨੂੰ ਲਾਹੌਰ ਤੋਂ ਇੱਕ ਹੋਰ ਸਪਤਾਹਿਕ ਅਖਬਾਰ ਸ਼ੁਰੂ ਕੀਤਾ। ਇਹ ਖਾਲਸਾ ਦੀਵਾਨ ਦਾ ਨੁਮਾਇੰਦਾ ਸੀ, ਜਿਸ ਨੇ ਤੇਜ਼ੀ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। ਇਹ ਲਿਥੋ ਪ੍ਰੈਸ 'ਤੇ ਛਪਦਾ ਸੀ। ਪਹਿਲਾਂ ਗਿਆਨੀ ਜੁੰਡਾ ਸਿੰਘ ਨੂੰ ਇਸ ਦਾ ਸੰਪਾਦਕ ਬਣਾਇਆ ਗਿਆ ਅਤੇ ਬਾਅਦ ਵਿੱਚ ਪ੍ਰਸਿੱਧ ਵਿਦਵਾਨ ਅਤੇ ਸੁਧਾਰਕ ਗਿਆਨੀ ਦਿੱਤ ਸਿੰਘ ਨੂੰ ਸੰਪਾਦਕ ਬਣਾਇਆ ਗਿਆ। ਇਹ ਅਖਬਾਰ 3 ਸਾਲ ਤੀਕ ਤਾਂ ਬੜੀ ਚੰਗੀ ਤਰ੍ਹਾਂ ਚੱਲਦਾ ਰਿਹਾ, ਪਰੰਤੂ ਬਾਅਦ ਦੇ ਵਿੱਚ ਮੁਕੱਦਮੇਬਾਜ਼ੀ ਦੇ ਵਿੱਚ ਪੈਣ 'ਤੇ ਫਿੱਕਾ ਪੈ ਗਿਆ। ਬਾਅਦ ਵਿੱਚ 9 ਮਈ 1892 ਨੂੰ ਫਿਰ ਸ਼ੁਰੂ ਹੋਇਆ ਅਤੇ ਇਸ ਨੂੰ ਟਾਈਪ ਪ੍ਰੈਸ 'ਤੇ ਛਾਪਿਆ ਗਿਆ ਅਤੇ ਛਪਾਈ ਵਿੱਚ ਸੁਧਾਰ ਵੀ ਕੀਤਾ ਗਿਆ। ਗਿਆਨੀ ਦਿੱਤ ਸਿੰਘ ਦੀ 1901 ਵਿੱਚ ਅਚਾਨਕ ਮੌਤ ਹੋ ਗਈ ਅਤੇ ਫਿਰ ਭਾਈ ਮਈਆ ਸਿੰਘ ਨੂੰ ਨਵਾਂ ਸੰਪਾਦਕ ਬਣਾਇਆ ਗਿਆ, ਪਰੰਤੂ 1905 ਵਿੱਚ ਇਹ ਅਖਬਾਰ ਅਲੋਪ ਹੀ ਹੋ ਗਿਆ। ਉਸ ਸਮੇਂ ਖਬਰਾਂ ਦਾ ਸ਼ਿੰਗਾਰ, ਕਾਲਮਾਂ ਦੀ ਵੰਡ ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਸੀ। ਅਖਬਾਰ ਦੀਆਂ ਸੁਰਖੀਆਂ ਦੇ ਕਈ ਵਾਰ ਸਿੰਗਲ ਜਾਂ ਡਬਲ ਕਾਲਮ ਹੁੰਦੇ ਸਨ, ਇੱਕ ਕਾਲਮ ਇੱਕ ਕੋਨੇ 'ਤੇ ਅਤੇ ਦੂਸਰਾ ਹੋਰ ਥਾਂ ਹੁੰਦਾ ਸੀ। ਕਿਤੇ ਸੰਪਾਦਕੀ ਹੁੰਦੀ ਸੀ, ਕਿਤੇ ਵਿਆਹ ਸ਼ਾਦੀਆਂ ਦੇ ਇਸ਼ਤਿਹਾਰ ਹੁੰਦੇ ਸਨ। ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬੀ ਦਰਪਣ ਪੇਪਰ ਨੇ ਮਹਾਰਾਜਾ ਦਲੀਪ ਸਿੰਘ ਦੀ ਫੋਟੋ 19 ਅਕਤੂਬਰ 1885 ਨੂੰ ਛਾਪੀ। 1888 ਤੋਂ 1890 ਤੱਕ ਗੁਰਮਤ ਪ੍ਰਕਾਸ਼, ਖਾਲਸਾ ਪ੍ਰਕਾਸ਼ ਅਤੇ ਸਿੰਘ ਸਭਾ ਗਜ਼ਟ ਪੇਪਰ ਜਾਰੀ ਹੋਏ। ਲਾਹੌਰਾ ਸਿੰਘ ਸਭਾ ਗਜ਼ਟ ਦੇ ਸੰਪਾਦਕ ਸਨ ਅਤੇ ਇਹ ਪੇਪਰ ਚਸ਼ਮਾ ਨੂਰ ਪ੍ਰੈਸ ਅੰਮ੍ਰਿਤਸਰ ਤੋਂ ਛਪਦਾ ਸੀ, ਜੋ ਸਿੰਘ ਸਭਾ ਦਾ ਹਾਮੀ ਸੀ। ਪੰਜਾਬੀ ਭਾਸ਼ਾ ਦੇ ਪੇਪਰ ਅਕਸਰ ਨਕਦੀ ਵਾਲੇ ਹੁੰਦੇ ਸਨ, ਜਿਨ੍ਹਾਂ ਨੂੰ ਆਮਦਨ ਬਹੁਤ ਘੱਟ ਹੁੰਦੀ ਸੀ, ਇਹਨਾਂ ਨੂੰ ਘੱਟ ਇਸ਼ਤਿਹਾਰ ਮਿਲਦੇ ਸਨ, ਇਸੇ ਕਰਕੇ ਪਾਠਕਾਂ ਦਾ ਘੇਰਾ ਸੀਮਿਤ ਹੁੰਦਾ ਸੀ। ਪੰਜਾਬੀ ਪੱਤਰਕਾਰੀ ਨੂੰ ਬਹੁਤ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਕਈ ਵਾਰ ਉਹਨਾਂ ਨੂੰ ਪ੍ਰਿੰਟਿੰਗ ਪ੍ਰੈਸ ਹੀ ਨਹੀਂ ਸੀ ਮਿਲਦੀ, ਜਾਂ ਫਿਰ ਪ੍ਰੈਸ ਦਾ ਮਾਲਕ ਦੂਸਰੇ ਸਮੂਹ ਨਾਲ ਖੜ੍ਹੇ ਹੋਣ ਕਰਕੇ ਅਖਬਾਰ ਛਾਪਣ ਤੋਂ ਇਨਕਾਰ ਕਰ ਦਿੰਦਾ ਸੀ। ਇਸ ਸਮੇਂ ਦੇ ਦੌਰਾਨ ਪੰਜਾਬੀ ਪੱਤਰਕਾਰੀ ਦਾ ਸੁਰ ਰਾਜਨੀਤਿਕ ਜਾਂ ਬਾਗੀ ਨਹੀਂ ਸੀ। ਇਹਨਾਂ ਸਾਰਿਆਂ ਨੇ ਸਮਾਜਿਕ ਸੁਧਾਰ ਅਤੇ ਸਿੱਖਿਆ ਦੇ ਪ੍ਰਸਾਰ 'ਤੇ ਬਹੁਤ ਜ਼ੋਰ ਦਿੱਤਾ। ਉਸ ਸਮੇਂ ਟਾਈਪ ਪ੍ਰਿੰਟਰ ਘੱਟ ਸਨ, ਪਰੰਤੂ ਪੇਪਰਾਂ ਦੀ ਗਿਣਤੀ ਜ਼ਿਆਦਾ ਸੀ। 1894 ਈਸਵੀ ਵਿੱਚ ਖਾਲਸਾ ਟ੍ਰੈਕਟ ਸੁਸਾਇਟੀ ਦੀ ਸਥਾਪਨਾ ਕਰਕੇ ਪੰਜਾਬੀ ਪੱਤਰਕਾਰੀ ਨੂੰ ਹੋਰ ਅੱਗੇ ਵਧਾਇਆ ਗਿਆ। ਇਸ ਨੇ ਨਿਰਗੁਣ ਆਰਾ ਨਾਂ ਦਾ 15ਵਾੜਾ ਅਖਬਾਰ ਸ਼ੁਰੂ ਕੀਤਾ, ਜਿਸ ਤੋਂ ਪਤਾ ਲੱਗਿਆ ਕਿ ਖਾਲਸਾ ਟ੍ਰੈਕਟ ਸੁਸਾਇਟੀ ਦਾ ਪੰਜਾਬੀ ਭਾਸ਼ਾ, ਸਾਹਿਤ, ਲੋਕ, ਸਿੱਖ ਕੌਮ ਅਤੇ ਪੰਜਾਬੀ ਸਮਾਜ ਆਦਿ ਦੀ ਤਰੱਕੀ ਲਈ ਕੀਤਾ ਰੋਲ ਸ਼ਲਾਘਾਯੋਗ ਸੀ। ਵਿਚਾਰਾਂ ਦੀ ਘਾਟ, ਬੁੱਧੀਜੀਵੀਆਂ ਦੀ ਘਾਟ, ਧਾਰਮਿਕ ਗਿਰਾਵਟ, ਨੈਤਿਕ ਗਿਰਾਵਟ ਅਤੇ ਸਮਾਜ ਦੀ ਵਿਗਾੜ ਨੇ ਉਸ ਸਮੇਂ ਦੀ ਨਿਸ਼ਾਨਦੇਹੀ ਕੀਤੀ। ਇਹ ਅਖਬਾਰ ਬਹੁਤ ਚੰਗਾ ਚੱਲ ਰਿਹਾ ਸੀ। 19ਵੀਂ ਸਦੀ ਦੇ ਅਖੀਰ ਵਿੱਚ ਚਰਨ ਸਿੰਘ ਸ਼ਹੀਦ ਨੇ ਅੰਮ੍ਰਿਤਸਰ ਤੋਂ ਖਾਲਸਾ ਸਮਾਚਾਰ ਪੱਤਰ ਕੱਢਿਆ। ਇਸ ਤਰ੍ਹਾਂ ਅੰਮ੍ਰਿਤਸਰ ਨੂੰ ਪੰਜਾਬੀ ਪੱਤਰਕਾਰੀ ਦਾ ਜਨਮ ਅਸਥਾਨ ਨਹੀਂ ਮੰਨਿਆ ਜਾ ਸਕਦਾ, ਪਰੰਤੂ ਦੂਸਰੇ ਸਥਾਨ 'ਤੇ ਮੰਨਿਆ ਜਾ ਸਕਦਾ ਹੈ। ਖਾਲਸਾ ਸਮਾਚਾਰ ਅਨੇਕਾਂ ਸਾਲ ਤੀਕ ਚੱਲਦਾ ਰਿਹਾ। ਖਾਲਸਾ ਨੌਜਵਾਨ ਬਹਾਦਰ ਪਖਵਾੜਾ 5 ਅਕਤੂਬਰ 1899 ਨੂੰ ਅੰਮ੍ਰਿਤਸਰ ਤੋਂ ਛਪਿਆ। ਇਸ ਦੇ ਪਹਿਲੇ ਸੰਪਾਦਕ ਸੁਰਿੰਦਰ ਸਿੰਘ